ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਕਹਾਣੀ। ਇਸ ਤੋਂ ਇਲਾਵਾ ਪੰਜਾਬੀ ਫਿਲਮ ਸੰਗੀਤ ਵੀ ਸੁਣਾਂਗੇ। ਅੱਜ 18 ਸਤੰਬਰ ਏ ਤੇ ਅੱਜ ਦਾ ਦਿਨ ਅੰਤਰਰਾਸ਼ਟਰੀ ਬਰਾਬਰ ਤਨਖਾਹ ਦਿਵਸ ਵਜੋਂ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਵਿਸ਼ਵ ਪੱਧਰ ਤੇ ਲਿੰਗਕ ਤਨਖਾਹ ਅੰਤਰ ਨੂੰ ਉਜਾਗਰ ਕਰਨਾ ਅਤੇ ਬਰਾਬਰ ਮੁੱਲ ਦੇ ਕੰਮ ਲਈ ਬਰਾਬਰ ਤਨਖਾਹ ਨੂੰ ਉਤਸ਼ਾਹਿਤ ਕਰਨਾ ਏ। ਸਾਲ 2019 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ 18 ਸਤੰਬਰ ਦਾ ਦਿਨ ਅੰਤਰਰਾਸ਼ਟਰੀ ਬਰਾਬਰ ਤਨਖਾਹ ਦਿਵਸ ਵਜੋਂ ਐਲਾਨਿਆ ਸੀ। ਅੱਜ ਦਾ ਦਿਨ ਬਰਾਬਰ ਮੁੱਲ ਦੇ ਕੰਮ ਲਈ ਬਰਾਬਰ ਤਨਖਾਹ ਲਈ ਲੰਬੇ ਸਮੇਂ ਤੋਂ ਚੱਲ ਰਹੇ ਯਤਨਾਂ ਨੂੰ ਦਰਸਾਉਂਦਾ ਏ। ਇਹ ਦਿਨ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਪ੍ਰਤੀ ਵਿਤਕਰੇ ਖਿਲਾਫ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਏ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਏ ਕਿ ਕਿਸੇ ਵੀ ਵਿਅਕਤੀ ਦੀ ਮਿਹਨਤ ਦੀ ਕੀਮਤ ਲਿੰਗ ਦੇ ਆਧਾਰ ਤੇ ਤੈਅ ਨਹੀਂ ਹੋਣੀ ਚਾਹੀਦੀ। ਇੱਕੋ ਜਿਹੀ ਯੋਗਤਾ, ਇੱਕੋ ਜਿਹੀ ਜ਼ਿੰਮੇਵਾਰੀ ਅਤੇ ਇੱਕੋ ਜਿਹੇ ਮੁੱਲ ਲਈ ਕੰਮ ਕਰਨ ਲਈ ਬਰਾਬਰ ਮਿਹਨਤਾਨਾ ਸਗੋਂ ਇਕਸਾਰ ਸਮਾਜ ਦੀ ਸਿਰਜਣਾ ਲਈ ਇੱਕ ਮਹੱਤਵਪੂਰਨ ਕਦਮ ਏ। ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਤੇ ਗਾਏ ਫਿਲਮ ਜੀ ਆਇਆਂ ਨੂੰ ਦੇ ਇਸ ਗੀਤ ਦੇ ਨਾਲ।

ਫਿਲਮ ਜੀਆਇਆਂ ਨੂੰ ਦਾ ਇਹ ਗੀਤ ਤੁਸੀਂ ਜਸਪਿੰਦਰ ਨਰੂਲਾ ਤੇ ਹਰਭਜਨ ਮਾਨ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਹੁਣ ਸੁਣਦੇ ਹਾਂ ਮੁਹੰਮਦ ਰਫੀ ਦਾ ਗਾਇਆ

0: ਫਿਲਮ ਭੰਗੜਾ ਦਾ ਇਹ ਗੀਤ ਤੁਸੀਂ ਮੁਹੰਮਦ ਰਫੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਏ ਅੱਜ ਦੀ ਕਹਾਣੀ ਨਕਲੀ ਚਿਹਰਾ ਤੇ ਕਹਾਣੀਕਾਰ ਨੇ ਰਜਵੰਤ ਕੌਰ।
1: ਨੀਲਮ ਨੇ ਬ੍ਰੈਡ ਬਟਰ ਨਾਲ ਚਾਹ ਦਾ ਕੱਪ ਪੂਰਾ ਪੀ ਲਿਆ ਸੀ। ਕੱਲ੍ਹ ਦਾ ਜਦੋਂ ਉਸਦਾ ਭਰਾ ਅਰੁਣ ਆਇਆ ਹੋਇਆ ਸੀ ਉਹ ਬਹੁਤ ਖੁਸ਼ ਸੀ। ਦੇਰ ਰਾਤ ਤੱਕ ਉਹ ਦੋਵੇਂ ਭੈਣ ਭਰਾ ਗੱਲਾਂ ਕਰਦੇ ਰਹੇ ਅਤੇ ਆਪਣੀ ਬਚਪਨ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ। ਹੁਣ ਦੀ ਵਾਰ ਅਰੁਣ ਉਸ ਕੋਲ ਕਾਫ਼ੀ ਦਿਨਾਂ ਬਾਅਦ ਆਇਆ ਸੀ। ਅਰੁਣ ਪੁਲਿਸ ਮਹਿਕਮੇ ਵਿੱਚ ਵਧੀਆ ਪੋਸਟ 'ਤੇ ਸੀ। ਪਤਾ ਨਹੀਂ ਸੱਚੀ ਕੰਮ ਦਾ ਰੁਝੇਵਾਂ ਹੁੰਦਾ ਜਾਂ ਫਿਰ ਉਸਦਾ ਨੀਲਮ ਕੋਲ ਨਾ ਆਉਣ ਦਾ ਬਹਾਨਾ ਸੀ। ਉਂਝ ਨੀਲਮ ਦਾ ਘਰ ਅਰੁਣ ਦੇ ਘਰ ਤੋਂ ਬਹੁਤ ਦੂਰ ਹੋਣ ਕਰਕੇ ਉਹ ਨਹੀਂ ਆ ਸਕਦਾ ਸੀ। ਉਸਨੇ ਦੇਖਿਆ ਕਿ ਅਰੁਣ ਉਸਦੇ ਸਾਹਮਣੇ ਪੁਲਿਸ ਦੀ ਵਰਦੀ ਵਿੱਚ ਖੜ੍ਹਾ ਸੀ। ਉਹ ਸਮਝ ਗਈ ਕਿ ਉਹ ਡਿਊਟੀ 'ਤੇ ਜਾਣ ਲਈ ਤਿਆਰ ਹੋ ਗਿਆ ਹੈ। ਅਰੁਣ ਕੱਲ੍ਹ ਦਾ ਉਸ ਕੋਲ ਹੈ, ਇਹ ਬਸ ਉਸਦੀ ਮਜਬੂਰੀ ਹੀ ਸੀ ਕਿਉਂਕਿ ਨੀਲਮ ਦੀ ਕੰਮ ਵਾਲੀ ਲਕਸ਼ਮੀ 3 ਦਿਨਾਂ ਦੀ ਛੁੱਟੀ 'ਤੇ ਸੀ ਕਿਉਂਕਿ ਉਸਦੀ ਧੀ ਦਾ ਵਿਆਹ ਸੀ। ਨੀਲਮ ਨੇ ਅਰੁਣ ਵੱਲ ਗੋਹ ਨਾਲ ਤੱਕਿਆ ਅਤੇ ਜ਼ਬਰਦਸਤੀ ਜਿਹੀ ਮੁਸਕਾਨ ਆਪਣੇ ਬੁੱਲਾਂ 'ਤੇ ਲੈ ਆਈ ਅਤੇ ਬੋਲੀ, ਅਰੁਣ ਤੂੰ ਤਾਂ ਬਹੁਤ ਜਲਦੀ ਤਿਆਰ ਹੋ ਗਿਆ, ਥੋੜ੍ਹਾ ਰੁਕ ਕੇ ਚਲਾ ਜਾਣਾ ਸੀ ਜਾਂ ਅੱਜ ਛੁੱਟੀ ਲੈ ਲੈਂਦਾ। ਅਰੁਣ ਉਸ

ਉਹ ਹੋਰ ਵੀ ਬੇਬਸ ਜਿਹੀ ਹੋ ਗਈ ਹੈ। ਬਸ ਬੈਠੀ ਆਪਣੀ ਮਜਬੂਰੀ ਤੇ ਝੂਰਦੀ ਰਹਿੰਦੀ ਹੈ। ਨੀਲਮ ਨੂੰ ਕੁਝ ਯਾਦ ਆਇਆ ਤਾਂ ਉਸਨੇ ਅਰੁਣ ਨੂੰ ਕਿਹਾ, ਅਰੁਣ ਮੇਰੀ ਰਾਤ ਵਾਲੀ ਗੱਲ ਤੇ ਗੌਰ ਕਰੀ, ਕੋਈ ਕੁੜੀ ਪਸੰਦ ਹੈ ਤਾਂ ਦੇਖ ਵਿਆਹ ਕਰਵਾ ਲਈ, ਨਹੀਂ ਤਾਂ ਤੈਨੂੰ ਮੇਰੇ ਵਾਂਗ ਪੁੱਛਣ ਵਾਲਾ ਕੋਈ ਨਹੀਂ ਹੋਣਾ। ਇਹ ਆਖ ਉਹ ਉਦਾਸ ਹੋ ਗਈ। ਅਰੁਣ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਨਾ ਦੀਦੀ, ਤੁਸੀਂ ਇਸ ਤਰ੍ਹਾਂ ਨਾ ਆਖੋ, ਮੈਂ ਹਾਂ ਤੁਹਾਡੇ ਕੋਲ, ਤੁਸੀਂ ਦਿਲ ਹੌਲਾ ਨਾ ਕਰੋ। ਸਗੋਂ ਹਾਸੇ ਵਿੱਚ ਕਹਿੰਦਾ, ਓ ਹੋ ਦੀਦੀ, 45 ਤੋਂ ਉੱਪਰ ਹੋ ਗਿਆ ਹਾਂ, ਹੁਣ ਕੋਈ ਕੁੜੀ ਨਹੀਂ ਔਰਤ ਹੀ ਮਿਲਣੀ ਹੈ, ਹਾ ਹਾ ਹਾ। ਇਹ ਆਖ ਉਹ ਦਰਵਾਜ਼ੇ ਤੋਂ ਬਾਹਰ ਚਲਾ ਗਿਆ। ਨੀਲਮ ਕਿੰਨੇ ਚਿਰ ਤੱਕ ਉਸਨੂੰ ਜਾਂਦੇ ਨੂੰ ਵੇਖਦੀ ਰਹੀ। ਉਸਨੂੰ ਅਫਸੋਸ ਹੁੰਦਾ ਕਿ ਉਸਦਾ ਭਰਾ ਵੀ ਉਸਦੇ ਨਕਸ਼ੇ ਕਦਮ ਤੇ ਹੀ ਚੱਲ ਰਿਹਾ ਹੈ। ਉਹ ਮਨ ਹੀ ਮਨ ਵਿੱਚ ਬੁੜਬੁੜਾਉਂਦੀ ਹੈ ਕਿ ਜੇ ਇਹ ਵਿਆਹ ਕਰਵਾ ਲਏ ਤਾਂ ਭਰਜਾਈ ਭਤੀਜਾ ਭਤੀਜੀ ਨਾਲ ਮੈਨੂੰ ਇਕੱਲਾਪਣ ਮਹਿਸੂਸ ਨਾ ਹੋਵੇਗਾ। ਉਸਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਰੁਣ ਉਸ ਕੋਲ ਆ ਕੇ ਰਾਜ਼ੀ ਨਹੀਂ ਹੈ। ਜਿਹੜਾ ਇਹ ਮੋਹ ਹੈ ਉਹ ਵੀ ਬਸ ਜਾਇਦਾਦ ਕਰਕੇ ਹੈ। ਜਦੋਂ ਦੀ ਉਹ ਮੰਜੇ ਨਾਲ ਲੱਗੀ ਹੈ, ਹੁਣ ਉਸਨੂੰ ਬਸ ਉਸਦੀ ਇਕਲੌਤੀ ਸਾਥਣ, ਦੋਸਤ, ਮਿੱਤਰ, ਮਾਂ, ਭੈਣ, ਧੀ ਸਭ ਕੁਝ ਲਕਸ਼ਮੀ ਹੀ ਲੱਗਦੀ ਹੈ। ਪਿਛਲੇ 18 ਸਾਲਾਂ ਤੋਂ ਲਕਸ਼ਮੀ ਉਸਦੇ ਘਰ ਵਿੱਚ ਕੰਮ ਕਰ ਰਹੀ ਸੀ। ਪਹਿਲਾਂ ਕਿੰਨੀ ਵਾਰ ਨੀਲਮ ਦੇ ਸਖਤ ਸੁਭਾਅ ਕਰਕੇ ਉਸਦੀ ਲਕਸ਼ਮੀ ਨਾਲ ਤੂੰ ਤੂੰ ਮੈਂ ਹੋ ਜਾਂਦੀ ਸੀ, ਪਰ ਹੁਣ ਉਹ ਲਕਸ਼ਮੀ ਨਾਲ ਨਰਮ ਸੀ। ਸ਼ਾਇਦ ਇਸ ਵਿੱਚ ਉਸਦਾ ਆਪਣਾ ਸਵਾਰਥ ਸੀ। ਆਪਣੇ ਸਵਾਰਥ ਕਰਕੇ ਹੀ ਉਹ ਅਰੁਣ ਦਾ ਵਿਆਹ ਕਰਵਾਉਣਾ ਚਾਹੁੰਦੀ ਸੀ ਕਿ ਉਸਦਾ ਇਕੱਲਾਪਣ ਦੂਰ ਹੋ ਸਕੇ। ਉਹ ਆਪਣੇ ਆਪ ਨਾਲ ਸਵਾਲ ਕਰਦੀ ਹੈ ਕਿ ਉਸਨੇ ਸਾਰੀ ਜ਼ਿੰਦਗੀ ਆਜ਼ਾਦੀ ਨਾਲ ਬਿਤਾਈ ਹੈ, ਫਿਰ ਉਹ ਅਰੁਣ ਦੇ ਪੈਰਾਂ ਵਿੱਚ ਕਿਉਂ ਵਿਆਹ ਦੀਆਂ ਜੰਜੀਰਾਂ ਪਾਉਣਾ ਚਾਹੁੰਦੀ ਹੈ। ਉਸਦੇ ਸੋਚਾਂ ਦੀ ਲੜੀ ਢਾਬੇ ਵਾਲੇ ਮੁੰਡੇ ਨੇ ਆ ਕੇ ਤੋੜ ਦਿੱਤੀ। ਬੋਲਿਆ, ਮੈਮ ਖਾਣਾ। ਘੜੀ ਵੱਲ ਦੇਖਿਆ ਤਾਂ 1 ਵੱਜ ਗਿਆ ਸੀ। ਉਸਨੂੰ ਸਮੇਂ ਦਾ ਪਤਾ ਹੀ ਨਾ ਲੱਗਿਆ। ਉਸ ਮੁੰਡੇ ਨੇ ਉਸਨੂੰ ਪਲੇਟ ਵਿੱਚ ਦਾਲ ਚੌਲ ਪਾ ਕੇ ਦੇ ਦਿੱਤੇ। ਰੋਟੀ ਦੇ ਕੇ ਬਾਹਰ ਜਾਣ ਲੱਗਿਆ ਤਾਂ ਕਹਿਣ ਲੱਗਿਆ, ਮੈਮ ਅੰਦਰੋਂ ਕੁੰਡੀ ਲਗਾ ਲੈਣਾ। ਯਾਦ ਨਾਲ ਜਦੋਂ ਮੈਂ ਆਇਆ ਸੀ ਤਾਂ ਦਰਵਾਜ਼ਾ ਖੁੱਲ੍ਹਾ ਹੀ ਸੀ। ਉਸਦੇ ਇਹ ਬੋਲ ਸੁਣ ਉਸਨੂੰ ਮਿਸਟਰ ਕਪੂਰ ਦੀ ਯਾਦ ਆ ਗਈ। ਇੱਕ ਵਾਰੀ ਜਦੋਂ ਬਾਹਰਲੀ ਕੋਠੀ ਵਾਲਾ ਕਪੂਰ ਉਸਨੂੰ ਛੱਡਣ ਆਇਆ ਤਾਂ ਸੜਕ ਤੋਂ ਵਾਪਸ ਆ ਗਿਆ ਅਤੇ ਉਸਨੂੰ ਬਾਹਾਂ ਵਿੱਚ ਲੈ ਕੇ ਆਖਣ ਲੱਗਿਆ, ਅੰਦਰੋਂ ਕੁੰਡੀ ਬੰਦ ਕਰ ਲਈ, ਕਦੇ ਕੋਈ ਹੋਰ ਹੀ ਆ ਜਾਏ, ਉਂਝ ਤੇਰੇ ਕੋਲੋਂ ਜਾਣ ਨੂੰ ਜੀ ਤਾਂ ਨਹੀਂ ਕਰਦਾ। ਹੁਣ ਨੀਲਮ ਨੂੰ ਇਹ ਸਭ ਬਕਵਾਸ ਲੱਗਦਾ ਸੀ। ਜਦੋਂ ਹੁਣ ਉਸਦੀ ਜਵਾਨੀ ਬੀਤ ਚੁੱਕੀ ਹੈ, ਉਹਨਾਂ ਸਭ ਨੂੰ ਉਸਦੀ ਲੋੜ ਹੀ ਨਹੀਂ ਰਹੀ। ਕੋਈ ਆਪਣੇ ਬੱਚੇ ਵਿਆਹ ਰਿਹਾ ਹੈ, ਕੋਈ ਪੋਤੇ ਪੋਤੀਆਂ ਖਿਡਾ ਰਿਹਾ ਸੀ। ਜਿਸ ਨੂੰ ਉਹ ਆਪਣਾ ਸੁਨਹਿਰੀ ਸਮਾਂ ਆਖਦੀ ਹੁੰਦੀ ਸੀ, ਉਸ ਤੋਂ ਲੋਕਾਂ ਦੇ ਨਕਲੀ ਅਤੇ ਦੋਗਲੇ ਚਿਹਰਿਆਂ ਦਾ ਅਹਿਸਾਸ ਹੁੰਦਾ ਸੀ। ਦਾਲ ਚੌਲ ਖਾਂਦੇ ਖਾਂਦੇ ਉਹ ਆਪਣੇ ਸੁਨਹਿਰੀ ਸਮੇਂ ਨੂੰ ਯਾਦ ਕਰਦੀ ਰਹੀ, ਉਹਨਾਂ ਪਾਰਟੀਆਂ ਨੂੰ ਯਾਦ ਕਰਦੀ ਜੋ ਅੱਧੀ ਅੱਧੀ ਰਾਤ ਤੱਕ ਚੱਲਦੀਆਂ ਸਨ। ਉਸਨੇ ਆਪਣੀ ਆਜ਼ਾਦੀ ਨੂੰ ਪੂਰਾ ਮਾਣਿਆ ਸੀ, ਪਰ ਹੁਣ ਪਛਤਾ ਰਹੀ ਸੀ। ਕਾਸ਼ ਕੋਈ ਉਸਨੂੰ ਸਮਝਾਉਣ ਵਾਲਾ ਹੁੰਦਾ ਕਿ ਵਿਆਹ ਕਰਵਾ ਲੈ, ਪਰ ਲੋਕਾਂ ਨੇ ਉਸਨੂੰ ਸਿਰਫ ਤੇ ਸਿਰਫ ਇਸਤੇਮਾਲ ਕੀਤਾ। ਬਸ ਸਾਰੇ ਹੀ ਤਾਂ ਵਿਆਹ ਕਰਵਾ ਕੇ ਖੁਸ਼ ਨੇ, ਜੋ ਜਵਾਨੀ ਵਿੱਚ ਦੁਖੀ ਵੀ ਸੀ ਉਹ ਵੀ, ਜੋ ਉਸ ਕੋਲ ਆ ਕੇ ਆਪਣੇ ਦੁਖੜੇ ਰੋਇਆ ਕਰਦੇ ਸੀ। ਪਰ ਉਸਨੇ ਇਸ ਆਜ਼ਾਦੀ ਤੋਂ ਕੀ ਮਿਲਿਆ ਇਕੱਲੇਪਣ ਤੋਂ ਬਿਨਾਂ? ਸੋਚ ਸੋਚ ਉਸਦਾ ਸਿਰ ਚੱਕਰਾ ਗਿਆ। ਕਿੰਨਾ ਹੀ ਚਿਰ ਉਹ ਝੂਠੇ ਭਾਂਡੇ ਆਪਣੇ ਹੱਥਾਂ ਵਿੱਚ ਫੜ ਕੇ ਬੈਠੀ ਰਹੀ। ਉਹ ਸਭ ਕੁਝ ਭੁੱਲ ਜਾਣਾ ਚਾਹੁੰਦੀ ਸੀ, ਪਰ ਜਿੰਨਾ ਉਹ ਭੁੱਲਣ ਦੀ ਕੋਸ਼ਿਸ਼ ਕਰਦੀ, ਇਹ ਸਭ ਉਸਨੂੰ ਹੋਰ ਯਾਦ ਆਉਂਦਾ। ਹੁਣ ਉਹਨਾਂ ਸੱਜਣਾ ਮਿੱਤਰਾਂ ਦੇ ਸਾਥ ਦੀ ਲੋੜ ਸੀ, ਅਤੇ ਹੁਣ ਪੁੱਤਰ ਨੂੰ ਧੀ ਜਵਾਈ ਤੋਂ ਡਰ ਕੇ ਜਾਂ ਸ਼ਰਮ ਦੇ ਮਾਰੇ ਉਸ ਨਾਲ ਗੱਲ ਕਰਨ ਤੋਂ ਵੀ ਕਤਰਾਉਂਦੇ ਸਨ। ਲਕਸ਼ਮੀ ਦੀ ਕਮੀ ਦਾ ਅਹਿਸਾਸ ਵੀ ਉਸਨੂੰ ਅੱਜ ਲਕਸ਼ਮੀ ਦੇ ਜਾਣ ਤੋਂ ਬਾਅਦ ਹੀ ਹੋਇਆ। ਸਹੀ ਕਿਹਾ ਸੀ ਕਿਸੇ ਨੇ ਕਿ ਜਦੋਂ ਕੋਈ ਚੀਜ਼ ਸੁਖਾਲੀ ਮਿਲ ਜਾਵੇ ਤਾਂ ਉਸਦੀ ਕਦਰ ਨਹੀਂ ਹੁੰਦੀ, ਜਾਂ ਫਿਰ ਉਸਨੂੰ ਖੋ ਜਾਣ ਤੋਂ ਬਾਅਦ ਪਤਾ ਚੱਲਦੀ ਹੈ। ਨੀਲਮ ਨਾਲ ਵੀ ਤਾਂ ਇਹੀ ਹੋਇਆ ਸੀ। ਉਸਨੂੰ ਰੱਬ ਨੇ ਰੱਜ ਕੇ ਹੁਸਨ ਦਿੱਤਾ, ਪਰ ਹੁਣ ਬੁਢਾਪੇ ਵਿੱਚ ਸਭ ਖਤਮ ਹੋ ਗਿਆ। ਜਦ ਆਪਣੇ ਰੂਪ ਰੰਗ ਦੀ ਕਦਰ ਨਹੀਂ ਕੀਤੀ, ਬਸ ਆਜ਼ਾਦੀ ਦੇ ਪਿੱਛੇ ਹੀ ਘੁੰਮਦੀ ਰਹੀ, ਅਤੇ ਹੁਣ ਉਹ ਵਿਆਹ ਨਾ ਕਰਵਾਉਣ ਕਰਕੇ ਪਛਤਾ ਰਹੀ ਹੈ। ਲਕਸ਼ਮੀ ਵੀ ਤਾਂ ਗਰੀਬ ਹੈ, ਪਰ ਵਿਆਹ ਤਾਂ ਲਕਸ਼ਮੀ ਨੇ ਵੀ ਕਰਵਾਇਆ ਸੀ, ਅਤੇ ਆਪਣੀ ਧੀ ਦਾ ਵਿਆਹ ਵੀ ਕੀਤਾ ਭਾਵੇਂ ਚੁੰਨੀ ਚੜ੍ਹਾ ਕੇ, ਪਰ ਲਕਸ਼ਮੀ ਖੁਸ਼ ਸੀ। ਨੀਲਮ ਨੂੰ ਅਹਿਸਾਸ ਹੋਇਆ ਕਿ ਵਿਆਹ ਨੂੰ ਲੈ ਕੇ ਉਸਨੂੰ ਲਕਸ਼ਮੀ ਤੋਂ ਜਲਣ ਹੋ ਰਹੀ ਹੈ। ਉਸਨੇ ਬੈੱਡ ਦੇ ਕੋਲ ਹੀ ਬਰਤਨ ਰੱਖ ਲੰਮੀ ਪੈ ਗਈ ਅਤੇ ਪਤਾ ਨਹੀਂ ਕੀ ਸੋਚਦੀ ਰਹੀ। ਹੁਣ ਉਹ ਸੋ ਜਾਣਾ ਚਾਹੁੰਦੀ ਸੀ ਲੰਬੀ ਨੀਂਦਰ ਵਿੱਚ। ਜਾਗਣ ਦੀ ਕੋਈ ਵਜ੍ਹਾ ਵੀ ਨਹੀਂ ਸੀ ਉਸ ਕੋਲ, ਉਸਨੂੰ ਨੀਂਦ ਵੀ ਨਾ ਆਈ। ਇਕੱਲੇਪਣ ਨੇ ਉਸਦੀ ਨੀਂਦ ਵੀ ਹਰਾਮ ਕਰ ਦਿੱਤੀ। ਕਾਸ਼ ਉਹ ਕੋਈ ਬੱਚਾ ਹੀ ਗੋਦ ਲੈ ਲੈਂਦੀ। ਲਕਸ਼ਮੀ ਨੇ ਉਸਨੂੰ ਕਿੰਨੀ ਵਾਰ ਸਲਾਹ ਦਿੱਤੀ ਸੀ, ਉਹ ਬੀਤੇ ਸਮੇਂ ਦੀਆਂ ਭੁੱਲਾਂ

ਨੂੰ ਯਾਦ ਕਰਦੀ ਹੈ ਤੇ ਆਪ ਮੁਹਾਰੇ ਹੀ ਉਸ ਦੀਆਂ ਅੱਖਾਂ ਭਿੱਜ ਜਾਂਦੀਆਂ ਹਨ। ਉਹ ਤਾਂ ਹਰ ਇੱਕ ਨੂੰ ਆਪਣੇ ਸਾਹਮਣੇ ਟਿੱਚ ਸਮਝਦੀ ਸੀ, ਪਰ ਹੁਣ ਲਾਚਾਰ ਮਜਬੂਰ ਪਹਿਲਾਂ ਜਿਸ ਨੂੰ ਵੀ ਉਹ ਬੁਲਾਉਂਦੀ ਸੀ ਅਗਲਾ ਅੱਧੀ ਰਾਤ ਨੂੰ ਵੀ ਬੂਹੇ ਤੇ ਆ ਖੜਾ ਹੋ ਜਾਂਦਾ। ਉਸ ਨੂੰ ਯਾਦ ਨਹੀਂ ਆ ਰਿਹਾ ਸੀ ਕਿ ਕੀ ਪਤਾ ਉਸ ਨੂੰ ਵੀ ਕਿਸੇ ਨੇ ਸਮਝਾਇਆ ਹੋਵੇ, ਜਿਵੇਂ ਹੁਣ ਉਹ ਅਰੁਣ ਨੂੰ ਸਮਝਾ ਰਹੀ ਸੀ। ਪਰ ਉਸ ਸਮੇਂ ਉਹ ਕਿਹੜਾ ਕਿਸੇ ਦੀ ਸੁਣਦੀ ਸੀ। ਪਹਿਲਾਂ ਨੀਲਮ ਨੂੰ ਗੁਲਾਮੀ ਪਸੰਦ ਨਹੀਂ ਸੀ ਤੇ ਹੁਣ ਇਕੱਲਾਪਣ, ਚੈਨ ਤਾਂ ਕਿਧਰੇ ਵੀ ਨਹੀਂ ਸੀ। ਨੀਲਮ ਨੇ ਸਾਰੀ ਰਾਤ ਹੀ ਜਾਗੋ ਮਿੱਟੀ ਵਿੱਚ ਕੱਢ ਦਿੱਤੀ। ਅਗਲੇ ਦਿਨ ਸਵੇਰੇ ਹੀ ਲਕਸ਼ਮੀ ਨੂੰ ਵੇਖ ਉਹਦੀ ਜਾਨ ਦੇ ਵਿੱਚ ਜਾਨ ਆਈ। ਲਕਸ਼ਮੀ ਨੇ 3 ਦਿਨਾਂ ਤੋਂ ਖਿਲਰੇ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਤੇ ਸਾਰਾ ਕੰਮ ਮੁਕਾ ਕੇ ਨੀਲਮ ਦੀ ਮਾਲਿਸ਼ ਕਰਨ ਲੱਗ ਗਈ। ਅੱਜ ਲਕਸ਼ਮੀ ਦੇ ਹੱਥਾਂ ਵਿੱਚ ਇੱਕ ਅੱਡ ਹੀ ਫੁਰਤੀ ਸੀ। ਉਸਨੇ ਚਹਿਕਦਿਆਂ ਧੀ ਦੇ ਵਿਆਹ ਦੀ ਸਾਰੀ ਗੱਲਬਾਤ ਨੀਲਮ ਨੂੰ ਸੁਣਾ ਦਿੱਤੀ। ਅੱਜ ਨੀਲਮ ਨੂੰ ਉਸ ਦੀਆਂ ਸਾਰੀਆਂ ਗੱਲਾਂ ਵਿੱਚ ਬਹੁਤ ਆਨੰਦ ਆ ਰਿਹਾ ਸੀ। ਜਦੋਂ ਲਕਸ਼ਮੀ ਜਾਣ ਲੱਗੀ ਤਾਂ ਨੀਲਮ ਨੇ 21,000 ਰੁਪਏ ਦਾ ਸ਼ਗਨ ਉਸਦੀ ਧੀ ਲਈ ਦਿੱਤਾ। ਲਕਸ਼ਮੀ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸਦੀ ਮਾਲਕਣ ਉਸ 'ਤੇ ਇੰਨੀ ਦਿਆਲ ਕਿਵੇਂ ਹੋ ਗਈ, ਕਿਉਂਕਿ ਉਸਨੂੰ ਪਤਾ ਸੀ ਕਿ ਨੀਲਮ ਦਾ ਐਡਾ ਜਿਗਰਾ ਨਹੀਂ ਸੀ। ਪਰ ਸ਼ਾਇਦ ਇਹ ਨੀਲਮ ਵੱਲੋਂ ਨਕਲੀ ਅਤੇ ਅਸਲੀ ਚਿਹਰਿਆਂ ਨੂੰ ਪਛਾਣਦੇ ਹੋਏ ਇਕੱਲੇਪਣ ਨੂੰ ਦੂਰ ਕਰਨ ਦੀ ਕੀਮਤ ਸੀ। ਹੁਣ ਤੁਸੀਂ ਸੁਣ ਰਹੇ ਸੀ ਰਜਵੰਤ ਕੌਰ ਦੀ ਕਹਾਣੀ ਨਕਲੀ ਚਿਹਰਾ। ਹੁਣ ਸੁਣਦੇ ਹਾਂ ਫਿਲਮ ਮਾਹੀ ਮੁੰਡਾ ਦਾ ਇਹ ਗੀਤ ਆਸ਼ਾ ਭੋਂਸਲੇ ਦੀ ਆਵਾਜ਼ ਵਿੱਚ। ਜਿੱਥੋਂ ਗਈ ਲੰਘਦੀ ਚਮਨ ਗਈ ਡੰਗਦੀ ਬਹਾਰ ਬਣ ਕੇ ਮੈਂ।

ਇਹ ਗੀਤ ਤੁਸੀਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਫਿਲਮ ਦਾ ਨਾਮ ਸੀ ਮਾਹੀ ਮੁੰਡਾ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਹੈ ਗੁਰਦਾਸ ਮਾਨ ਦਾ ਗਾਇਆ ਫਿਲਮ ਸ਼ਹੀਦੇ ਮੁਹੱਬਤ ਤੋਂ ਇਹ ਗੀਤ।

ਸ਼ਹੀਦੇ ਮੁਹੱਬਤ ਦਾ ਇਹ ਗੀਤ ਤੁਸੀਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਇਹ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭੂਟਾਨ ਦੇ ਵਿਕਾਸ ਸੰਬੰਧੀ ਟੀਚਿਆਂ ਅਤੇ ਤਰਜੀਹਾਂ ਪ੍ਰਤੀ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਨਾਗਰਿਕਾਂ ਨੂੰ ਖੁਸ਼ਹਾਲ, ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਅੱਜ ਤੋਂ ਪੂਰੇ ਪੰਜਾਬ 'ਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਸ਼ੁਰੂ ਕਰ ਰਹੀ ਹੈ। ਆਲਮੀ ਰੇਟਿੰਗ ਏਜੰਸੀ ਮੂਡੀਜ਼ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਅਸਲ GDP ਵਿਕਾਸ ਦਰ ਅਨੁਮਾਨ ਨੂੰ 6% ਤੋਂ ਵਧਾ ਕੇ 7% ਕਰ ਦਿੱਤਾ ਹੈ ਅਤੇ ਭਾਰਤ ਜਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਅਨ ਖੇਡਾਂ ਦੇ ਮਹਿਲਾ ਕ੍ਰਿਕਟ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਦੇ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭੂਟਾਨ ਦੇ ਵਿਕਾਸ ਸੰਬੰਧੀ ਟੀਚਿਆਂ ਅਤੇ ਤਰਜੀਹਾਂ ਪ੍ਰਤੀ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਏ। ਆਪਣੇ ਭੂਟਾਨ ਦੇ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਨੇ ਭੂਟਾਨ ਦੇ ਵਿਦੇਸ਼ ਮੰਤਰੀ ਲਿੰਪੋ DL ਧੁੰਗਲਿਅਲ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਸਮੀਖਿਆ ਮੀਟਿੰਗ ਕੀਤੀ। ਦੋਵਾਂ ਦੇਸ਼ਾਂ ਨੇ ਭਾਰਤ ਭੂਟਾਨ ਭਾਈਵਾਲੀ ਨੂੰ ਮਜ਼ਬੂਤ ਕਰਨ 'ਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਸ੍ਰੀ ਜੈਸ਼ੰਕਰ ਅਤੇ ਸ੍ਰੀ ਧੁੰਗਲਿਅਲ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਭਾਰਤ ਨੇ ਭੂਟਾਨ ਸਰਕਾਰ ਨੂੰ 54 ਇਲੈਕਟ੍ਰਿਕ ਵਾਹਨ ਵੀ ਸੌਂਪੇ। ਦੋਵਾਂ ਮੰਤਰੀਆਂ ਨੇ 500 ਕਿਲੋਵਾਟ ਲੁਨਾਨਾ ਪਣ ਬਿਜਲੀ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆ। ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਮਾਰਚ 2024 'ਚ ਹੋਏ ਊਰਜਾ ਭਾਈਵਾਲੀ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਦੋਵਾਂ ਦੇਸ਼ਾਂ ਨੇ ਭੂਟਾਨ 'ਚ ਊਰਜਾ ਪ੍ਰੋਜੈਕਟਾਂ ਲਈ 4,000 ਕਰੋੜ ਰੁਪਏ ਦੀ ਰਿਆਇਤੀ ਕਰਜ਼ਾ ਸਹੂਲਤ ਉੱਤੇ ਸਮਝੌਤੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭੂਟਾਨ ਦੇ ਪਣ ਬਿਜਲੀ ਪ੍ਰੋਜੈਕਟਾਂ 'ਚ ਭਾਰਤੀ ਕੰਪਨੀਆਂ ਦੀ ਸਰਗਰਮ ਹਿੱਸੇਦਾਰੀ ਦਾ ਵੀ ਸਵਾਗਤ ਕੀਤਾ। ਸ੍ਰੀ ਜੈਸ਼ੰਕਰ ਅਤੇ ਸ੍ਰੀ ਧੁੰਗਲਿਅਲ ਨੇ UPI ਆਧਾਰਿਤ ਸਹੂਲਤ ਦੀ ਸ਼ੁਰੂਆਤ ਦਾ ਵੀ ਸਵਾਗਤ ਕੀਤਾ, ਜੋ ਭੂਟਾਨ ਦੇ ਨਾਗਰਿਕਾਂ ਨੂੰ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਭਾਰਤ 'ਚ ਡਿਜੀਟਲ ਭੁਗਤਾਨ ਕਰਨ ਦੇ ਯੋਗ ਬਣਾਏਗੀ। ਦੌਰੇ ਮੌਕੇ ਡਾਕਟਰ ਜੈਸ਼ੰਕਰ ਨੇ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਅਤੇ ਪ੍ਰਧਾਨ ਮੰਤਰੀ ਦਾਸੋ ਸ਼ੇਰਿੰਗ ਤੋਬਗੇ ਨਾਲ ਵੀ ਮੁਲਾਕਾਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਹਿੰਦੁਸਤਾਨ ਏਅਰੋਨੋਟਿਕਸ ਲਿਮਿਟਿਡ HAL ਦੇ ਜਹਾਜ਼ਾਂ ਅਤੇ ਹੈਲੀਕਾਪਟਰ ਨੂੰ ਭਾਰਤੀ ਹਵਾਈ ਫੌਜ ਅਤੇ ਪਵਨ ਹੰਸ ਨੂੰ ਸੌਂਪੇ ਜਾਣ ਦੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ 2 ਹਲਕੇ ਲੜਾਕੂ FOC ਟ੍ਰੇਨਰ ਜਹਾਜ਼ ਅਤੇ ਪਹਿਲਾ ਹਿੰਦੁਸਤਾਨ ਟਰਬੋ ਟ੍ਰੇਨਰ HTT 40 ਬੇਸਿਕ ਟ੍ਰੇਨਰ ਜਹਾਜ਼ ਹਵਾਈ ਫੌਜ ਨੂੰ ਅਤੇ 4 ਧਰੋਵ ਨੈਕਸਟ ਜਨਰੇਸ਼ਨ ਹੈਲੀਕਾਪਟਰ ਪਵਨ ਹੰਸ ਨੂੰ ਸੌਂਪੇ ਜਾਣੇ ਨੇ। HTT 40 ਜਹਾਜ਼ ਦੇ ਹਵਾਈ ਫੌਜ 'ਚ ਸ਼ਾਮਲ ਹੋਣ ਨਾਲ ਫੌਜੀ ਪਾਇਲਟ ਸਿਖਲਾਈ ਵਿੱਚ ਭਾਰਤ ਦੀ ਸਵੈ ਨਿਰਭਰਤਾ ਮਜ਼ਬੂਤ ਹੋਏਗੀ। ਇਹ ਜਹਾਜ਼ ਦੇਸ਼ ਵਿੱਚ ਵਿਕਸਿਤ ਕੀਤਾ ਗਿਆ ਹੈ ਅਤੇ ਆਧੁਨਿਕ ਕਾਕਪੀਟ ਨਾਲ ਲੈਸ ਹੈ। ਧਰੋਵ ਨੈਕਸਟ ਜਨਰੇਸ਼ਨ ਹੈਲੀਕਾਪਟਰ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ 'ਤੇ ਤਿਆਰ ਗੈਰ ਫੌਜੀ ਹੈਲੀਕਾਪਟਰ ਹੈ, ਜੋ ਉਡਾਨ ਸੁਰੱਖਿਆ ਮਾਪਦੰਡਾਂ AS4 ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਨਾਗਰਿਕਾਂ ਨੂੰ ਖੁਸ਼ਹਾਲ, ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਨਵੀਂ ਦਿੱਲੀ 'ਚ ਆਯੋਜਿਤ ਸੇਵਾ ਸੰਕਲਪ ਅਭਿਆਨ ਨੂੰ ਸੰਬੋਧਨ ਕਰਦਿਆਂ ਦਿੱਤਾ। ਸ੍ਰੀ ਰਿਜੀਜੂ ਨੇ ਕਿਹਾ ਕਿ ਭਾਰਤ ਨੇ ਬੁਨਿਆਦੀ ਢਾਂਚੇ, ਸੰਪਰਕ ਅਤੇ ਖੁਰਾਕ ਸੁਰੱਖਿਆ ਵਿੱਚ ਅਹਿਮ ਬਦਲਾਅ ਦੇਖੇ ਨੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਬਦਲ ਰਿਹਾ ਹੈ। ਸ੍ਰੀ ਰਿਜੀਜੂ ਨੇ ਦੂਰ ਦੁਰਾਡੇ ਸਰਹੱਦੀ ਖੇਤਰ ਹੁਣ ਮੋਟਰ ਵਾਹਨਾਂ ਵੱਲੋਂ ਪਹੁੰਚਣ ਦੀ ਵੀ ਗੱਲ ਕੀਤੀ, ਜਦਕਿ 80 ਕਰੋੜ ਤੋਂ ਵੱਧ ਲੋਕ ਮੁਫ਼ਤ ਅਨਾਜ ਅਤੇ ਹੋਰ ਜ਼ਰੂਰੀ ਵਸਤੂਆਂ ਨੂੰ ਵੀ ਪ੍ਰਾਪਤ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਇਸ ਦੀਆਂ ਯੋਜਨਾਵਾਂ ਘੱਟ ਗਿਣਤੀ ਭਾਈਚਾਰਿਆਂ 'ਚ ਬਰਾਬਰ ਤੌਰ 'ਤੇ ਪਹੁੰਚ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਪਹਿਲਕਦਮੀਆਂ ਦਾ ਉਦੇਸ਼ ਹਰ ਭਾਰਤੀ ਨੂੰ ਲਾਭ ਪਹੁੰਚਾਉਣਾ ਹੈ।
1: ਆਜ ਸੇ 12 ਸਾਲ ਪਹਿਲੇ ਹਮ ਕਹਾਂ ਥੇ, ਹਮਕੋ ਕੋਈ ਨਹੀਂ ਪੁੱਛਤੇ ਥੇ, ਆਧੇ ਸੇ ਜ਼ਿਆਦਾ ਗਰੀਬੀ ਕੇ ਰੇਖਾ ਕੇ ਨੀਚੇ ਮੇਂ, ਆਧਾ ਸੇ ਜ਼ਿਆਦਾ ਆਬਾਦੀ ਬਿਜਲੀ ਪਾਣੀ ਨਹੀਂ ਮਿਲਤੇ ਥੇ। ਆਜ ਪਰਿਸਥਿਤੀ ਬਦਲ ਗਈ ਹੈ। ਆਜ ਦੇਸ਼ ਕੋਨੇ ਕੋਨੇ ਤੱਕ ਲਾਭਾਰਥੀ ਮੋਦੀ ਜੀ ਕਾ ਬਣਾਇਆ ਹੋਇਆ ਸਕੀਮ ਲੋਕੋ ਤੱਕ ਪਹੁੰਚ ਰਹੇ ਹੈ।
0: ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਅੱਜ ਪਠਾਨਕੋਟ ਤੋਂ ਪੰਜਾਬ ਵਿੱਚ ਸੂਬਾ ਪੱਧਰੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸ਼ੁਰੂਆਤ ਕਰ ਰਹੀ ਏ। ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਨਾਲ ਮਾਧੋਪੁਰ ਤੋਂ ਇਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। 13 ਦਿਨ

0: ਪੰਜਾਬ ਪੁਲਿਸ ਮੁਖੀ ਨੂੰ ਇਹਨਾਂ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਅਸਲ GDP ਵਿਕਾਸ ਦਰ ਦੀ ਭਵਿੱਖਬਾਣੀ 6% ਤੋਂ ਵਧਾ ਕੇ 7% ਕਰ ਦਿੱਤੀ ਏ। ਏਜੰਸੀ ਨੇ ਕਿਹਾ ਹੈ ਕਿ ਇਹ ਸੋਧ ਪੱਛਮੀ ਏਸ਼ੀਆ 'ਚ ਟਕਰਾਅ ਕਾਰਨ ਪੈਦਾ ਹੋਈ ਯਕੀਨੀ ਵਿਚਾਲੇ ਭਾਰਤੀ ਅਰਥਚਾਰੇ ਦੀ ਮਜ਼ਬੂਤੀ ਨੂੰ ਦਰਸਾਉਂਦੀ ਏ। ਏਜੰਸੀ ਨੇ ਉਮੀਦ ਪ੍ਰਗਟ ਕੀਤੀ ਕਿ ਭਾਰਤ ਹੋਰ ਸਾਰੇ 20G20 ਅਰਥਚਾਰਿਆਂ ਨਾਲੋਂ ਤੇਜ਼ੀ ਨਾਲ ਵਿਕਾਸ ਕਰਦਾ ਰਹੇਗਾ। ਮੂਡੀਜ਼ ਨੇ ਕਿਹਾ ਹੈ ਕਿ 2026 ਦੀ ਪਹਿਲੀ ਤਿਮਾਹੀ 'ਚ ਭਾਰਤ ਦੀ ਅਸਲ GDP ਵਿਕਾਸ ਦਰ ਸਾਲਾਨਾ ਆਧਾਰ ਉੱਤੇ 8.2% ਸੀ, ਜਿਹੜੀ ਕਿ 2025 'ਚ 7.3% ਸੀ। ਇਹ ਮਜ਼ਬੂਤ ਨਿੱਜੀ ਖਪਤ, ਨਿਵੇਸ਼, ਬੁਨਿਆਦੀ ਢਾਂਚੇ ਅਤੇ ਨਿਰੰਤਰ ਸਰਕਾਰੀ ਖਰਚ, ਮਜ਼ਬੂਤ ਸੇਵਾ ਖੇਤਰ ਅਤੇ ਨਿੱਜੀ ਨਿਵੇਸ਼ ਵਿੱਚ ਵਾਧੇ ਤੋਂ ਪ੍ਰੇਰਿਤ ਸੀ। ਭਾਰਤ ਨੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਅਗਲੇ ਹਫ਼ਤੇ ਅਮਰੀਕਾ ਦੇ ਨਿਊਯਾਰਕ 'ਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਂਸਭਾ UNGA ਦੀ ਉੱਚ ਪੱਧਰੀ ਮੀਟਿੰਗ ਨੂੰ ਵੀਡੀਓ ਰਾਹੀਂ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਦੇ ਮਤੇ ਦੇ ਹੱਕ ਵਿੱਚ ਵੋਟ ਪਾ ਦਿੱਤੀ ਏ। ਅਮਰੀਕਾ ਨੇ ਪਹਿਲਾਂ ਮਹਿਮੂਦ ਅੱਬਾਸ ਨੂੰ ਨਿਊਯਾਰਕ ਜਾਣ ਲਈ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਹ ਤਜਵੀਜ਼ ਕੱਲ੍ਹ ਭਾਰੀ ਬਹੁਮਤ ਨਾਲ ਪਾਸ ਹੋਈ। 152 ਦੇਸ਼ਾਂ ਨੇ ਇਸ ਦੇ ਹੱਕ ਵਿੱਚ ਵੋਟ ਦਿੱਤੀ, ਜਦੋਂ ਕਿ ਅਮਰੀਕਾ, ਇਜ਼ਰਾਈਲ ਅਤੇ ਪੈਰਾਗੁਏ ਨੇ ਇਸ ਦੇ ਖਿਲਾਫ਼ ਵੋਟ ਦਿੱਤੀ ਸੀ ਅਤੇ 4 ਦੇਸ਼ ਵੋਟਿੰਗ ਤੋਂ ਦੂਰ ਰਹੇ। ਅਮਰੀਕਾ ਦੇ ਉਪ ਸਥਾਈ ਪ੍ਰਤੀਨਿਧੀ ਟੈਮੀ ਬਰੂਸ ਨੇ ਵੀਡੀਓ ਰਾਹੀਂ ਸੰਬੋਧਨ ਦੀ ਇਜਾਜ਼ਤ ਦੇਣ ਦਾ ਬਚਾਅ ਕਰਦਿਆਂ ਫਲਸਤੀਨ ਉੱਤੇ ਦਹਿਸ਼ਤਗਰਦੀ ਨੂੰ ਨਾ ਛੱਡਣ ਦਾ ਇਲਜ਼ਾਮ ਲਗਾਇਆ। ਇਸ ਦੌਰਾਨ ਫਲਸਤੀਨ ਦੇ ਸਥਾਈ ਅਬਜ਼ਰਵਰ ਰਿਆਦ ਮਨਸੂਰ ਨੇ ਸ਼ਾਂਤੀ ਅਤੇ ਸੁਰੱਖਿਆ ਨਾਲ ਇਜ਼ਰਾਈਲ ਦੇ ਹੋਣ ਦੇ ਅਧਿਕਾਰ ਪ੍ਰਤੀ ਵਚਨਬੱਧਤਾ ਦੁਹਰਾਈ। ਚੀਨ ਅਤੇ ਰੂਸ ਨੇ ਵੀ ਅੱਬਾਸ ਨੂੰ ਵੀਜ਼ਾ ਨਾ ਦੇਣ ਦੇ ਅਮਰੀਕੀ ਫੈਸਲੇ ਦੀ ਆਲੋਚਨਾ ਕੀਤੀ। ਭਾਰਤ ਅਤੇ ਨੇਪਾਲ ਨੇ ਦੋਵਾਂ ਦੇਸ਼ਾਂ ਦੇ ਉਤਪਾਦਾਂ ਲਈ ਬਾਜ਼ਾਰ ਪਹੁੰਚ ਵਧਾਉਣ ਸਬੰਧੀ ਉਪਾਵਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਏ। ਵਣਜ ਅਤੇ ਉਦਯੋਗ ਮੰਤਰਾਲੇ ਨੇ ਦੱਸਿਆ ਹੈ ਕਿ ਅਣਅਧਿਕਾਰਤ ਵਪਾਰ ਨੂੰ ਕੰਟਰੋਲ ਕਰਨ ਲਈ ਵਪਾਰ, ਆਵਾਜਾਈ ਅਤੇ ਸਹਿਯੋਗ ਉੱਤੇ ਅੰਤਰ ਸਰਕਾਰੀ ਉਪ ਕਮੇਟੀ ਦੀ ਕੱਲ੍ਹ ਖਤਮ ਹੋਈ 2 ਰੋਜ਼ਾ ਮੀਟਿੰਗ ਦੌਰਾਨ ਵੱਖ ਵੱਖ ਮੁੱਦਿਆਂ ਦੀ ਸਮੀਖਿਆ ਕੀਤੀ ਗਈ ਏ। ਇਸ ਵਿੱਚ ਬਾਜ਼ਾਰ ਪਹੁੰਚ, ਕਸਟਮ ਅਤੇ ਵਪਾਰ ਸਹੂਲਤ, ਮਿਆਰ, ਖੁਰਾਕ ਸੁਰੱਖਿਆ, ਸਰਹੱਦੀ ਬੁਨਿਆਦੀ ਢਾਂਚਾ, ਰੇਲ, ਸੜਕ ਸੰਪਰਕ ਅਤੇ ਵਪਾਰ ਨਾਲ ਸੰਬੰਧਿਤ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਜੰਮੂ ਅਤੇ ਕਸ਼ਮੀਰ ਦੇ ਉਧਮਪੁਰ ਵਿੱਚ ਆਪਰੇਸ਼ਨ ਸੋਹਨ ਦੌਰਾਨ 2 ਜੈਸ਼ ਅਤਵਾਦੀਆਂ ਨੂੰ ਖਤਮ ਕਰਨ ਲਈ ਵਾਈਟ ਨਾਈਟ ਕੋਰ ਦੀ ਸ਼ਲਾਘਾ ਕੀਤੀ ਏ। ਉਧਮਪੁਰ ਜ਼ਿਲ੍ਹੇ ਦੇ ਮਜਲਤਾ ਇਲਾਕੇ 'ਚ ਜੰਮੂ ਕਸ਼ਮੀਰ ਪੁਲਿਸ ਅਤੇ CRPF ਦੇ ਸਹਿਯੋਗ ਨਾਲ ਕੀਤੇ ਗਏ ਇਸ ਆਪਰੇਸ਼ਨ ਨੇ ਅੱਤਵਾਦ ਦਾ ਮੁਕਾਬਲਾ ਕਰਨ 'ਚ ਸਾਂਝੇ ਅੰਤਰ ਏਜੰਸੀ ਤਾਲਮੇਲ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਏ। ਭਾਰਤ ਨੇ ਜਾਪਾਨ ਦੇ ਨਿਸ਼ਿਨ ਵਿੱਚ ਏਸ਼ੀਆਈ ਖੇਡਾਂ ਦੇ ਮਹਿਲਾ ਕ੍ਰਿਕਟ ਕੁਆਰਟਰ ਫਾਈਨਲ 'ਚ ਜਾਪਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਏ। ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਜਾਪਾਨ ਦੀ ਟੀਮ ਨੂੰ 19.5 ਓਵਰਾਂ 'ਚ ਸਿਰਫ 57 ਦੌੜਾਂ ਉੱਤੇ ਆਊਟ ਕਰ ਦਿੱਤਾ। ਸ੍ਰੀ ਚਰਨੀ ਨੇ 10 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਅਤੇ ਸ਼ਫਾਲੀ ਵਰਮਾ ਨੇ 13 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ 58 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 5 ਓਵਰਾਂ 'ਚ 59 ਦੌੜਾਂ ਬਣਾ ਕੇ 90 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭੂਟਾਨ ਦੇ ਵਿਕਾਸ ਸੰਬੰਧੀ ਟੀਚਿਆਂ ਅਤੇ ਤਰਜੀਹਾਂ ਪ੍ਰਤੀ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਨਾਗਰਿਕਾਂ ਨੂੰ ਖੁਸ਼ਹਾਲ, ਮਜ਼ਬੂਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਅੱਜ ਤੋਂ ਪੂਰੇ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਸ਼ੁਰੂ ਕਰ ਰਹੀ ਹੈ। ਆਲਮੀ ਰੇਟਿੰਗ ਏਜੰਸੀ ਮੂਡੀਜ਼ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਅਸਲ GDP ਵਿਕਾਸ ਦਰ ਅਨੁਮਾਨ ਨੂੰ 6% ਤੋਂ ਵਧਾ ਕੇ 7% ਕਰ ਦਿੱਤਾ ਹੈ ਅਤੇ ਭਾਰਤ ਜਾਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਏਸ਼ੀਅਨ ਖੇਡਾਂ ਦੇ ਮਹਿਲਾ ਕ੍ਰਿਕਟ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: आदाब, ये आकाशवाणी है, खबरों के साथ मैं कौनैन हैदर। वजीर खारजा डॉक्टर एस जे शंकर ने भूटान के तरक्याती मकासिद और तरजीहात के लिए भारत की मदद के मौकिफ को दोहराया। दोनों मुल्कों ने दो तरफा तआवुन और बाहमी अहमियत के मामलात का जायजा लिया।